ਖੁਸ਼ੀ ਰਾਜੇ ਬਾਬਾ ਕੋਈ ਪੈਟਰੋਲ ਪੰਪ ਪ੍ਰਤੀ ਕੇਅਰ ਮੈਂ ਲੇਕਿਨ ਉਹ ਤੁਹਾਡੇ ਬਾਅਦ ਦੀ 200 ਲੀਟਰ ਡੀਜ਼ਲ ਅਪਾਸ਼ੇ ਰਾਜੇ ਗਰਮਾ ਪ੍ਰਵਕਤਾ ਮੰਤਰੀ ਜੀ ਧੂਵਾ ਵਾਲੇ ਸਰਕਾਰ ਦੁਆਰਾ ਆਉਣਗੇ ਆਪਣੇ ਸੱਤਾਵਾਰ ਸੂਚਨਾ ਨਹੀਂ ਮਿਲਦੀ